0: पलक बेटा जी, प्यार अते सत्कार में सत श्री अकाल बेटा।
1: और सर कैसे हो?
0: ठीक ठाक बेटा। बेटा मैं दो तीन नाल गल करवाउणी सी, बागे बेटा पिंड बागे अज।
1: अच्छा सर।
0: ओ बेटा इत्थे आ, उसकी बुआ आई हुई है ते बच्चे आ जा फिरो, तुहानू पता बुआ दुआ।
1: जी सर।
0: आज बेटा ना अपने 8 जून 1936 ਦੇ ਵਿੱਚ ਰੇਡੀਓ ਦਿਵਸ ਦਾ ਜਨਮ ਹੋਇਆ ਬੇਟਾ। ਅੱਜ ਪੂਰੇ 90 ਸਾਲ ਹੋ ਗਏ ਸਾਨੂੰ। ਲੱਖ ਲੱਖ ਵਧਾਈਆਂ ਦੇਣਾ ਮੱਟੂ ਭਾਈ ਦੀ ਮੌੜ ਵੱਲੋਂ ਭਾਈ।
1: ਧੰਨਵਾਦ ਸਰ। ਹਮਾਰੀ ਸਟਾਫ ਔਰ ਹਮਾਰੀ ਡੀਐਸ ਸਾਇੰਸ ਅਕੈਡਮੀ ਕੀ ਪੂਰੀ ਟੀਮ ਕੀ ਤਰਫ ਸੇ ਆਪਕੋ ਵੀ ਸਤਿ ਸ਼੍ਰੀ ਅਕਾਲ
0: ਬੇਟਾ। ਰੇਡੀਓ ਇੱਕ ਬਹੁਤ ਅੱਛੀ ਚੀਜ਼ ਆ। ਰੇਡੀਓ ਕਿਆ ਬਾਤ ਆ, ਜਿਸਨੇ ਰੇਡੀਓ ਤਿਆਰ ਕੀਤਾ ਹੈ ਮੈਂ ਉਸਦਾ ਲੱਖ ਲੱਖ ਧੰਨਵਾਦ ਕਰਦਾ ਹੂੰ ਮੱਟੂ ਭਾਈ ਦੀ ਮੌੜ ਵੱਲੋਂ ਬੇਟਾ। ਸਾਨੂੰ ਜਾਣਕਾਰੀ ਤੁਸੀਂ ਇੰਨੀ ਸੋਹਣੀ ਦਿੰਦੇ ਹੋ ਭਾਈ, ਸਾਨੂੰ ਗੀਤ ਤੁਸੀਂ ਸੁਣਾਉਂਦੇ ਹੋ, ਖ਼ਬਰਾਂ ਤੁਸੀਂ ਦਿੰਦੇ ਹੋ, ਮੌਸਮ ਤੁਸੀਂ ਦੱਸਦੇ ਹੋ ਤੇ ਬੱਚਿਆਂ ਦੇ ਛੁੱਟੀਆਂ ਬਾਰੇ ਤੁਸੀਂ ਦੱਸਦੇ ਹੋ। ਕਿਆ ਬਾਤ ਆ ਭਾਈ, ਰੇਡੀਓ ਦਾ ਦੁਬਾਰੇ ਲੱਖ ਲੱਖ ਧੰਨਵਾਦ ਕਰਦਾ ਭਾਈ ਮੈਂ।
1: ਹਾਂਜੀ ਸਰ, ਕੌਣ ਸਾ ਗਾਣਾ ਸੁਣਨਾ ਚਾਹੋਗੇ?
0: ਬੇਟਾ ਪਹਿਲਾਂ ਮੈਂ ਆਪਦਾ ਪਰਿਚਾ ਦੇ ਦੂੰ ਤੁਮ ਤੋਂ ਬੇਟਾ, ਜਾਣਦੇ ਹੋ ਫਿਰ ਸੋਤੇ ਵੀਰੇ ਨਹੀਂ ਜਾਣਦੇ ਮੁਝੇ ਨਾ।
1: ਹਾਂਜੀ,
0: ਮੈਂ ਪੁੱਤ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜੀਜੀ ਤਮੱਟੂ ਬੋਲਦਾ ਪੰਜਾਬ ਸੇ ਬੇਟਾ।
1: ਜੀ ਸਰ।
0: ਹਾਂਜੀ, ਤੇ ਹੋਰ ਭਾਈ ਤੁਹਾਡੇ ਗੰਗਾਪੁਰ ਦਾ ਕੀ ਹਾਲ ਆ? ਕੀ ਕਿੰਨੀ ਗਰਮੀ ਆ ਜ਼ਿਆਦਾ ਤੁਹਾਡੇ
1: ਗੰਗਾਪੁਰ ਕਾ? ਅਭੀ ਕੱਲ ਰਾਤ ਕੋ ਬਾਰਿਸ਼ ਹੋਈ ਥੀ ਔਰ ਅੱਜ ਤੋਂ ਧੂਪ ਬਹੁਤ ਤੇਜ਼ ਨਿਕਲ ਰਹੀ ਹੈ। ਗਰਮੀ ਹੈ 34 ਟੈਂਪਰੇਚਰ ਚੱਲ ਰਹਾ ਹੈ ਯਹਾਂ ਪਰ।
0: ਅੱਛਾ ਬੇਟਾ, ਸਰ ਮੈਂ ਇੱਕ ਤੁਝੇ ਔਰ ਖੁਸ਼ਖਬਰੀ ਦੇਤਾ ਹੂੰ, ਆ ਤਾਂ ਭੁੱਲ ਗਿਆ ਥਾ।
1: ਹਾਂਜੀ।
0: ਐਸੇ ਗੰਗਾ ਗੰਗਾਪੁਰ ਕਾ ਨਾ ਕੋਈ ਮੇਰਾ ਯਾਰ ਦੋਸਤ ਹੈ, ਉਸਕਾ ਨਾਮ ਹੈ ਬਿੱਲੂ ਸੂਦ।
1: ਅੱਛਾ ਜੀ।
0: ਤੇ ਮੈਂ ਉਸਕੋ ਆਪਣੇ ਰੇਡੀਓ ਕੇ ਸੰਗ ਜੋੜੂੰਗਾ, ਠੀਕ ਹੈ ਨਾ?
1: ਗੰਗਾਪੁਰ ਸਿਟੀ ਕਾ?
0: हाँ
1: okay, सर आप हमारी उनको नंबर।
0: खुश होना जब नवा जो होता अपने हाथ जुड़ता है ना, बहुत खुश होता हूँ।
1: हाँ जी सर।
0: चलो बेटा हूँ टाइम बहुत दे दिया, मैं फिल्म है बेटा। हाँ जी। आया साहब झूम के यहाँ
1: गाने के बोल।
0: गाने के बोल भी बताता हूँ बेटा। गीत लिखा है आनंद बख्शी साहब जी ने, ते संगीत दिता है बेटा लक्ष्मीकांत प्यारेलाल जी ने।
1: हाँ जी, गाने के बोल।
0: हाँ बेटा बताता हूँ।